ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ। ਇਸ ਤੋਂ ਇਲਾਵਾ ਇੱਕ ਆਵਾਜ਼ ਵਿੱਚ ਅਸੀਂ ਹੰਸ ਰਾਜ ਹੰਸ ਦੇ ਗਾਏ ਗੀਤ ਵੀ ਸੁਣਾਂਗੇ। ਕਹਿੰਦੇ ਨੇ ਕਿ ਇਸ ਦੁਨੀਆਂ ਵਿੱਚ ਦੋਸਤੀ ਦਾ ਰਿਸ਼ਤਾ ਸਭ ਤੋਂ ਖਾਸ ਹੁੰਦਾ ਏ, ਕਿਉਂਕਿ ਇਹ ਰਿਸ਼ਤਾ ਅਸੀਂ ਖੁਦ ਚੁਣਦੇ ਹਾਂ। ਅਸੀਂ ਆਪਣੀ ਮਰਜ਼ੀ ਨਾਲ ਆਪਣੇ ਦੋਸਤ ਬਣਾਉਂਦੇ ਹਾਂ, ਜਿਨ੍ਹਾਂ ਨਾਲ ਅਸੀਂ ਆਪਣਾ ਹਰ ਦੁੱਖ ਸੁੱਖ ਸਾਂਝਾ ਕਰਦੇ ਹਾਂ। ਕਈ ਵਾਰ ਤਾਂ ਸਾਡੇ ਦੋਸਤ ਖੂਨ ਦੇ ਰਿਸ਼ਤਿਆਂ ਨਾਲੋਂ ਵੱਧ ਕੇ ਔਖੇ ਵੇਲੇ ਸਾਡਾ ਸਾਥ ਨਿਭਾਉਂਦੇ ਨੇ। ਦੋਸਤੀ ਦੇ ਇਸੇ ਖਾਸ ਰਿਸ਼ਤੇ ਦੇ ਨਾਮ ਏ ਅੱਜ ਦਾ ਇਹ ਫਰੈਂਡਸ਼ਿਪ ਡੇ। ਫਰੈਂਡਸ਼ਿਪ ਡੇ ਅਗਸਤ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਏ। ਇਹ ਦਿਨ ਦੋਸਤਾਂ ਨੂੰ ਫਰੈਂਡਸ਼ਿਪ ਬੈਂਡਸ ਦੇ ਕੇ ਉਹਨਾਂ ਦਾ ਜ਼ਿੰਦਗੀ ਦੇ ਹਰ ਰੰਗ, ਹਰ ਪਲ ਤੇ ਹਰ ਹਾਲਾਤ ਵਿੱਚ ਨਾਲ ਖੜੇ ਰਹਿਣ ਲਈ ਧੰਨਵਾਦ ਕਹਿਣ ਦਾ ਇੱਕ ਜ਼ਰੀਆ ਏ ਤੇ ਇਹ ਇਜ਼ਹਾਰ ਕਰਨ ਦਾ ਦਿਨ ਏ ਕਿ ਸਾਡੇ ਦੋਸਤ ਸਾਡੇ ਲਈ ਕਿੰਨੇ ਖਾਸ ਨੇ। ਚੰਗੇ ਦੋਸਤ ਵਾਕਈ ਅਨਮੋਲ ਤੋਹਫ਼ਾ ਹੁੰਦੇ ਨੇ। ਇਹ ਜਿੱਥੇ ਲੋੜ ਪੈਣ ਤੇ ਸਾਡੇ ਨਾਲ ਮਜ਼ਬੂਤੀ ਨਾਲ ਖੜੇ ਰਹਿੰਦੇ ਨੇ, ਉੱਥੇ ਹੀ ਸਾਨੂੰ ਨੇਕ ਸਲਾਹ ਦੇ ਕੇ

ਉਫਤ ਹੈ। ਸੌਰ ਊਰਜਾ ਉਹ ਊਰਜਾ ਹੈ ਜੋ ਸਾਨੂੰ ਸੂਰਜ ਦੀਆਂ ਕਿਰਨਾਂ, ਰੋਸ਼ਨੀ ਅਤੇ ਗਰਮੀ ਤੋਂ ਪ੍ਰਾਪਤ ਹੁੰਦੀ ਹੈ। ਪਰੰਪਰਿਕ ਊਰਜਾ ਸਰੋਤਾਂ ਜਿਵੇਂ ਕਿ ਕੋਲਾ, ਪੈਟਰੋਲ ਅਤੇ ਡੀਜ਼ਲ ਦੀ ਲਗਾਤਾਰ ਵਰਤੋਂ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਰਿਨਿਊਏਬਲ ਐਨਰਜੀ, ਨਵਿਆਉਣਯੋਗ ਊਰਜਾ, ਖਾਸ ਤੌਰ 'ਤੇ ਸੌਰ ਊਰਜਾ ਦੀ ਵਰਤੋਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੌਰ ਊਰਜਾ ਅੱਜ ਦੇ ਸਮੇਂ ਵਿੱਚ ਊਰਜਾ ਦਾ ਇੱਕ ਅਜਿਹਾ ਅਟੁੱਟ ਅਤੇ ਅਸੀਮ ਸਰੋਤ ਹੈ ਜੋ ਨਾ ਕੇਵਲ ਵਾਤਾਵਰਨ ਦੀ ਸੰਭਾਲ ਲਈ ਜ਼ਰੂਰੀ ਹੈ, ਸਗੋਂ ਦੇਸ਼ ਦੀ ਆਰਥਿਕਤਾ ਅਤੇ ਊਰਜਾ ਆਤਮ ਨਿਰਭਰਤਾ ਵਿੱਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਸੌਰ ਊਰਜਾ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਅਤੇ ਗਰਮੀ ਵਿੱਚ ਬਦਲਣ ਦਾ ਇੱਕ ਸਾਫ਼ ਅਤੇ ਕੁਦਰਤੀ ਤਰੀਕਾ ਹੈ। ਇਸ ਦੀ ਮੁੱਖ ਵਰਤੋਂ ਘਰਾਂ ਵਿੱਚ ਬਿਜਲੀ ਪੈਦਾ ਕਰਨ, ਪਾਣੀ ਗਰਮ ਕਰਨ ਅਤੇ ਖੇਤੀਬਾੜੀ ਵਿੱਚ ਮੋਟਰਾਂ ਚਲਾਉਣ ਲਈ ਕੀਤੀ ਜਾਂਦੀ ਹੈ। ਭਾਰਤ ਲਈ ਸੌਰ ਊਰਜਾ ਸੂਰਜੀ ਊਰਜਾ ਦੀ ਬਿਹਤਰੀਨ ਢੰਗ ਨਾਲ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਭਾਰਤ ਅੰਦਰ ਜਿੱਥੇ ਸਾਲ ਦੌਰਾਨ ਰਿਕਾਰਡ 250 ਤੋਂ 300 ਦਿਨਾਂ ਤੱਕ ਤੇਜ਼ ਧੁੱਪ ਨਿਕਲਦੀ ਹੈ, ਸੂਰਜੀ ਊਰਜਾ ਉੱਤੇ ਜ਼ੋਰ ਦੇਣਾ ਖਾਸ ਕਰਕੇ ਪੇਂਡੂ ਖੇਤਰ ਲਈ ਬਹੁਤ ਅਹਿਮ ਹੈ, ਜਿੱਥੇ ਬਿਜਲੀ ਦੀ ਸਪਲਾਈ ਹਮੇਸ਼ਾ ਅਨਿਯਮਿਤ ਰਹਿੰਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੁਦਰਤੀ ਊਰਜਾ ਸਰੋਤ ਵੱਧ ਤੋਂ ਵੱਧ ਵਰਤੇ ਜਾਣ। ਸੂਰਜੀ ਊਰਜਾ ਸੂਰਜ ਤੋਂ ਸੋਲਰ ਪੈਨਲਾਂ ਰਾਹੀਂ ਪ੍ਰਾਪਤ ਕੀਤੀ ਜਾਣ ਵਾਲੀ ਊਰਜਾ ਦਾ ਇੱਕ ਕੁਦਰਤੀ ਸਰੋਤ ਹੈ। ਸੂਰਜੀ ਊਰਜਾ ਧਰਤੀ ਉੱਤੇ ਊਰਜਾ ਦਾ ਇੱਕ ਰਿਨਿਊਏਬਲ ਐਨਰਜੀ, ਨਵਿਆਉਣਯੋਗ ਅਤੇ ਆਸਾਨੀ ਨਾਲ ਉਪਲਬਧ ਸਰੋਤ ਹੈ। ਮਨੁੱਖ ਪ੍ਰਾਚੀਨ ਸਮੇਂ ਤੋਂ ਹੀ ਸੂਰਜੀ ਊਰਜਾ ਦੀ ਵਰਤੋਂ ਕਰਦਾ ਆ ਰਿਹਾ ਹੈ। ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਲਈ ਫੋਟੋਵੋਲਟਿਕ ਸੈੱਲ ਜ਼ਰੂਰੀ ਹੁੰਦੇ ਹਨ। ਇਹ ਸੈੱਲ ਸੂਰਜ ਤੋਂ ਬਿਜਲੀ ਨੂੰ ਸੋਖ ਲੈਂਦੇ ਹਨ ਅਤੇ ਇਸ ਨੂੰ ਬਿਜਲੀ ਵਿੱਚ ਬਦਲਦੇ ਹਨ। ਸੂਰਜੀ ਊਰਜਾ ਇੱਕ ਰਿਨਿਊਏਬਲ ਐਨਰਜੀ, ਨਵਿਆਉਣਯੋਗ, ਅਮੁੱਕ ਅਤੇ ਕਿਫਾਇਤੀ ਊਰਜਾ ਸਰੋਤ ਹੈ। ਦੋ ਤਰ੍ਹਾਂ ਦੇ ਸੂਰਜੀ ਊਰਜਾ ਯੰਤਰ ਹੁੰਦੇ ਹਨ, ਕਿਰਿਆਸ਼ੀਲ ਅਤੇ ਪੈਸਿਵ। ਸੂਰਜੀ ਊਰਜਾ ਦੀ ਵਰਤੋਂ ਕਰਨ ਨਾਲ ਵਾਤਾਵਰਨ ਪ੍ਰਦੂਸ਼ਣ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਊਰਜਾ ਦੇ ਸਭ ਤੋਂ ਸਾਫ਼ ਅਤੇ ਸ਼ੁੱਧ ਰੂਪਾਂ ਵਿੱਚੋਂ ਇੱਕ ਹੈ। ਇਸ ਦੇ ਕੁਝ ਉਪਯੋਗ ਵਿੱਚ ਹੀਟਿੰਗ, ਅੰਦਰੂਨੀ ਅਤੇ ਬਾਹਰੀ ਰੋਸ਼ਨੀ, ਆਵਾਜਾਈ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਸੂਰਜੀ ਊਰਜਾ ਇੱਕ ਆਦਰਸ਼ ਹੈ ਕਿਉਂਕਿ ਇਹ ਵਾਤਾਵਰਨ ਅਨੁਕੂਲ ਹੈ। ਇਹ ਕਾਰਬਨ ਡਾਈਆਕਸਾਈਡ ਦਾ ਨਿਕਾਸ ਨਹੀਂ ਕਰਦੀ। ਇਹ ਇੱਕ ਰਿਨਿਊਏਬਲ ਐਨਰਜੀ, ਨਵਿਆਉਣਯੋਗ ਊਰਜਾ ਸਰੋਤ ਹੋਣ ਕਰਕੇ ਊਰਜਾਵਾਂ ਦਾ ਇੱਕ ਵਧੀਆ ਵਿਕਲਪ ਹੈ। ਪੇਂਡੂ ਖੇਤਰ ਵਿੱਚ ਇਸ ਊਰਜਾ ਤੋਂ ਵੱਖ ਵੱਖ ਉਦੇਸ਼ਾਂ ਲਈ ਲਾਭ ਉਠਾ ਸਕਦੇ ਹਾਂ, ਜਿਵੇਂ ਕਿ ਖਾਣਾ ਬਣਾਉਣਾ, ਸੁਕਾਉਣਾ ਅਤੇ ਬਿਜਲੀ। ਭਾਰਤ ਵਿੱਚ ਬਿਜਲੀ ਉਤਪਾਦਨ ਮਹਿੰਗਾ ਹੈ, ਇਸ ਲਈ ਸੂਰਜੀ ਊਰਜਾ ਸਭ ਤੋਂ ਵਧੀਆ ਵਿਕਲਪ ਹੈ। ਸਾਡੇ ਕੋਲ ਨੌਨ ਰੀਨਿਊਏਬਲ ਐਨਰਜੀ ਅਤੇ ਰੀਨਿਊਏਬਲ ਐਨਰਜੀ ਦੋ ਤਰ੍ਹਾਂ ਦੇ ਊਰਜਾ ਦੇ ਸਰੋਤ ਹਨ। ਨੌਨ ਰੀਨਿਊਏਬਲ ਐਨਰਜੀ ਜਿਵੇਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਜਿਹੇ ਸਰੋਤ ਹਨ ਜੋ ਸੀਮਤ ਹਨ। ਇਹਨਾਂ ਦੀ ਵਰਤੋਂ ਨਾਲ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਫੈਲਦੀਆਂ ਹਨ ਜਿਸ ਨਾਲ ਗਲੋਬਲ ਵਾਰਮਿੰਗ ਹੁੰਦੀ ਹੈ। ਰੀਨਿਊਏਬਲ ਐਨਰਜੀ ਸੂਰਜ, ਹਵਾ ਅਤੇ ਪਾਣੀ ਵਰਗੇ ਸਰੋਤ ਕਦੇ ਖਤਮ ਨਹੀਂ ਹੁੰਦੇ। ਸੌਰ ਊਰਜਾ ਇਹਨਾਂ ਵਿੱਚ ਸਭ ਤੋਂ ਆਸਾਨੀ ਨਾਲ ਉਪਲਬਧ ਅਤੇ ਵਾਤਾਵਰਨ ਪੱਖੀ ਸਰੋਤ ਹੈ। ਸੌਰ ਊਰਜਾ ਪ੍ਰਾਪਤ ਕਰਨ ਦੀਆਂ ਤਕਨੋਲੋਜੀਆਂ, ਫੋਟੋਵੋਲਟਿਕ ਤਕਨੋਲੋਜੀ। ਸੋਲਰ ਪੈਨਲ ਸੂਰਜੀ ਰੋਸ਼ਨੀ ਨੂੰ ਸਿੱਧੇ ਤੌਰ 'ਤੇ ਡਾਇਰੈਕਟ ਕਰੰਟ DC ਬਿਜਲੀ ਵਿੱਚ ਬਦਲਦੇ ਹਨ, ਜਿਸ ਨੂੰ ਬਾਅਦ ਵਿੱਚ ਇਨਵਰਟਰ ਰਾਹੀਂ ਅਲਟਰਨੇਟਿੰਗ ਕਰੰਟ AC ਵਿੱਚ ਬਦਲ ਕੇ ਵਰਤਿਆ ਜਾਂਦਾ ਹੈ। ਸੋਲਰ ਥਰਮਲ ਟੈਕਨੋਲੋਜੀ, ਇਸ ਵਿੱਚ ਸੂਰਜ ਦੀ ਗਰਮੀ ਦਾ ਵਰਤੋਂ ਪਾਣੀ ਗਰਮ ਕਰਨ, ਹਵਾ ਨੂੰ ਗਰਮ ਕਰਨ ਜਾਂ ਟਰਬਾਈਨਾਂ ਚਲਾ ਕੇ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ। ਸੌਰ ਊਰਜਾ ਦੇ ਵੱਖ ਵੱਖ ਖੇਤਰਾਂ ਵਿੱਚ ਵਰਤੋਂ ਇਸ ਪ੍ਰਕਾਰ ਹੈ। ਘਰੇਲੂ ਖੇਤਰ ਵਿੱਚ ਵਰਤੋਂ, ਰੂਫ ਟੋਪ ਸੋਲਰ ਪੈਨਲ, ਘਰਾਂ ਦੀਆਂ ਛੱਤਾਂ 'ਤੇ ਪੈਨਲ ਲਗਾ ਕੇ ਪੱਖੇ, ਲਾਈਟਾਂ, AC ਅਤੇ ਫਰਿੱਜ ਚਲਾਏ ਜਾਂਦੇ ਹਨ। ਸੋਲਰ ਵਾਟਰ ਹੀਟਰ, ਸਰਦੀਆਂ ਵਿੱਚ ਪਾਣੀ ਗਰਮ ਕਰਨ ਲਈ ਬਿਜਲੀ ਦੀ ਬਜਾਏ ਸੂਰਜੀ ਊਰਜਾ ਦੀ ਵਰਤੋਂ ਕਰਨਾ। ਸੋਲਰ ਕੁੱਕਰ ਅਤੇ ਡਰਾਇਰ, ਭੋਜਨ ਪਕਾਉਣ ਅਤੇ ਅਨਾਜ ਫਲਾਂ ਨੂੰ ਸੁਕਾਉਣ ਲਈ। ਸੋਲਰ ਇਨਵਰਟਰ, ਬਿਜਲੀ ਕੱਟਾਂ ਦੇ ਸਮੇਂ ਬੈਟਰੀ ਨੂੰ ਸੋਲਰ ਪੈਨਲ ਰਾਹੀਂ ਚਾਰਜ ਕਰਨਾ। ਖੇਤੀਬਾੜੀ ਖੇਤਰ ਵਿੱਚ ਇਸ ਦੀ ਵਰਤੋਂ ਇਸ ਪ੍ਰਕਾਰ ਹੈ। ਸੋਲਰ ਵਾਟਰ ਪੰਪ, ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਕੰਮ ਆਉਂਦਾ ਹੈ। ਕੋਲਡ ਸਟੋਰੇਜ,
ਸੋਲਰ ਊਰਜਾ ਨਾਲ ਚੱਲ

ਵਾਲੇ ਸ਼ੀਤਕਰ ਕੋਲਡ ਸਟੋਰੇਜ ਜੋ ਸਬਜ਼ੀਆਂ ਅਤੇ ਫਲਾਂ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸੋਲਰ ਫੈਂਸਿੰਗ ਖੇਤਾਂ ਦੀ ਰਾਖੀ ਲਈ ਵੋਲਟੇਜ ਦੀਆਂ ਝਟਕਾ ਤਾਰਾਂ। ਉਦਯੋਗ ਅਤੇ ਵਪਾਰਕ ਖੇਤਰ ਵਿੱਚ ਵਰਤੋਂ ਇਸ ਪ੍ਰਕਾਰ ਹੈ। ਫੈਕਟਰੀਆਂ ਅਤੇ ਮਿੱਲਾਂ, ਵੱਡੇ ਉਦਯੋਗ ਆਪਣੇ ਬਿਜਲੀ ਦੇ ਭਾਰੀ ਬਿੱਲਾਂ ਨੂੰ ਘਟਾਉਣ ਲਈ ਮੈਗਾਵਾਟ ਪੱਧਰ 'ਤੇ ਸੋਲਰ ਪਲਾਂਟ ਲਗਾਉਂਦੇ ਹਨ। ਆਈਟੀ ਪਾਰਕ ਅਤੇ ਮਾਲ, ਕਮਰਸ਼ੀਅਲ ਮਾਲ ਦਿਨ ਦੇ ਸਮੇਂ ਵੱਧ ਬਿਜਲੀ ਦੀ ਖਪਤ ਨੂੰ ਸੋਲਰ ਊਰਜਾ ਨਾਲ ਪੂਰਾ ਕਰਦੇ ਹਨ। ਜਨਤਕ ਅਤੇ ਸਰਕਾਰੀ ਖੇਤਰ ਵਿੱਚ ਵਰਤੋਂ ਇਸ ਪ੍ਰਕਾਰ ਹੈ। ਸਟ੍ਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਵਿੱਚ ਆਟੋਮੈਟਿਕ ਸੋਲਰ ਲਾਈਟਾਂ, ਰੇਲਵੇ ਅਤੇ ਬੱਸ ਸਟੈਂਡ। ਭਾਰਤੀ ਰੇਲਵੇ ਆਪਣੇ ਸਟੇਸ਼ਨ ਅਤੇ ਕੋਚਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਰਹੀ ਹੈ। ਟ੍ਰੈਫਿਕ ਸਿਗਨਲ, ਬਿਜਲੀ ਗੁੱਲ ਹੋਣ 'ਤੇ ਵੀ ਚੱਲਦੇ ਰਹਿਣ ਵਾਲੇ ਸਿਗਨਲ। ਸੌਰ ਊਰਜਾ ਦੇ ਪ੍ਰਮੁੱਖ ਲਾਭ ਇਸ ਪ੍ਰਕਾਰ ਹਨ। ਆਰਥਿਕ ਬੱਚਤ, ਬਿਜਲੀ ਦੇ ਬਿੱਲਾਂ ਵਿੱਚ 80% ਤੋਂ 100% ਤੱਕ ਦੀ ਕਟੌਤੀ ਹੁੰਦੀ ਹੈ। ਵਾਤਾਵਰਣ ਦੀ ਸੁਰੱਖਿਆ, ਕਾਰਬਨ ਫੁੱਟਪ੍ਰਿੰਟ ਵਿੱਚ ਕਮੀ। ਊਰਜਾ ਆਤਮ ਨਿਰਭਰਤਾ, ਦੂਰ ਦੁਰਾਡੇ ਦੇ ਪਹਾੜੀ ਜਾਂ ਪੇਂਡੂ ਇਲਾਕਿਆਂ ਵਿੱਚ ਜਿੱਥੇ ਬਿਜਲੀ ਦੀਆਂ ਤਾਰਾਂ ਪਹੁੰਚਾਉਣਾ ਔਖਾ ਹੈ, ਉੱਥੇ ਸੋਲਰ ਸਿਸਟਮ ਵਰਦਾਨ ਹੈ। ਰੁਜ਼ਗਾਰ ਦੇ ਮੌਕੇ, ਸੋਲਰ ਪੈਨਲਾਂ ਦੇ ਨਿਰਮਾਣ, ਫਿਟਿੰਗ ਅਤੇ ਮੁਰੰਮਤ ਵਿੱਚ ਲੱਖਾਂ ਨਵੇਂ ਰੁਜ਼ਗਾਰ ਪੈਦਾ ਹੋ ਰਹੇ ਹਨ। ਇੱਥੇ ਅਸੀਂ ਸੌਰ ਊਰਜਾ ਦੀ ਵਰਤੋਂ ਦੇ ਕੁਝ ਹੋਰ ਉਪਯੋਗ ਦੱਸ ਰਹੇ ਹਾਂ, ਜਿਵੇਂ ਕਿ ਖਾਣਾ ਪਕਾਉਣ ਲਈ ਸੂਰਜੀ ਊਰਜਾ। ਸੂਰਜੀ ਊਰਜਾ ਨਾਲ ਖਾਣਾ ਪਕਾਉਣਾ ਬਹੁਤ ਆਸਾਨ ਹੈ। ਰਵਾਇਤੀ ਓਵਨ ਦੀ ਬਜਾਏ ਸੂਰਜੀ ਓਵਨ ਵਿੱਚ ਖਾਣਾ ਪਕਾਉਣ ਨਾਲ ਤੁਸੀਂ ਬਿਜਲੀ ਦੀ ਬਹੁਤ ਸਾਰੀ ਬੱਚਤ ਕਰ ਰਹੇ ਹੋਵੋਗੇ। ਸੌਰ ਊਰਜਾ ਤੋਂ ਪਕਾਇਆ ਗਿਆ ਖਾਣਾ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਉਦਯੋਗਾਂ ਲਈ ਸੂਰਜੀ ਊਰਜਾ, ਭਾਰੀ ਮਸ਼ੀਨਰੀ ਅਤੇ ਉਪਕਰਨਾਂ ਦੀ ਵਰਤੋਂ ਕਾਰਨ ਉਦਯੋਗਾਂ ਨੂੰ ਉੱਚ ਪੱਧਰ ਦੀ ਬਿਜਲੀ ਦੀ ਲੋੜ ਹੁੰਦੀ ਹੈ। ਉਦਯੋਗਾਂ ਨੂੰ ਬਿਜਲੀ ਸਪਲਾਈ ਕਰਨ ਲਈ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੂਰਜੀ ਊਰਜਾ ਦੀ ਵਰਤੋਂ ਨਾਲ ਉਦਯੋਗਾਂ ਦੇ ਬਿਜਲੀ ਦੇ ਬਿੱਲਾਂ ਨੂੰ ਕੰਟਰੋਲ ਵਿੱਚ ਰੱਖਿਆ ਜਾਂਦਾ ਹੈ। ਬੈਟਰੀ ਚਾਰਜਿੰਗ ਲਈ ਸੂਰਜੀ ਊਰਜਾ, ਵੀਡੀਓ ਗੇਮਾਂ ਲਈ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਨੂੰ ਦਿਨ ਦੇ ਸਮੇਂ ਚਾਰਜ ਕੀਤਾ ਜਾ ਸਕਦਾ ਹੈ, ਜਿਸ ਨਾਲ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਉਹਨਾਂ ਨੂੰ ਬੈਕਅਪ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਬਚਾਉਣ ਲਈ ਤੁਸੀਂ ਦਿਨ ਭਰ ਸੂਰਜ ਵਿੱਚ ਇੱਕ ਰਿਜ਼ਰਵ ਬੈਟਰੀ ਬੈਂਕ ਚਾਰਜ ਕਰ ਲੈ ਸਕਦੇ ਹੋ ਅਤੇ ਰਾਤ ਨੂੰ ਇਸ ਦੀ ਵਰਤੋਂ ਕਰ ਸਕਦੇ ਹੋ। ਸੋਲਰ ਵਾਟਰ ਹੀਟਰ, ਸੋਲਰ ਵਾਟਰ ਹੀਟਰ ਸੂਰਜ ਦੀ ਰੋਸ਼ਨੀ ਦੀ ਵਰਤੋਂ ਕਰਕੇ ਪਾਣੀ ਨੂੰ ਗਰਮ ਕਰਨ ਵਾਲੀ ਇੱਕ ਮਸ਼ੀਨ ਹੈ, ਜਿਸ ਵਿੱਚ ਮੁੱਖ ਤੌਰ 'ਤੇ ਸੋਲਰ ਕੁਲੈਕਟਰ, ਪਾਣੀ ਦੀ ਟੈਂਕੀ ਅਤੇ ਪਾਈਪ ਸਿਸਟਮ ਸ਼ਾਮਲ ਹੁੰਦੇ ਹਨ। ਇਹ ਬਿਜਲੀ ਦੇ ਬਿੱਲਾਂ ਨੂੰ ਘਟਾਉਂਦਾ ਹੈ ਅਤੇ ਪ੍ਰਦੂਸ਼ਣ ਮੁਕਤ ਹੈ। ਸੋਲਰ ਕੁਲੈਕਟਰ ਸੂਰਜ ਦੀਆਂ ਕਿਰਨਾਂ ਨੂੰ ਸੋਖ ਕੇ ਪਾਣੀ ਨੂੰ ਗਰਮ ਕਰਦਾ ਹੈ ਅਤੇ ਸਟੋਰੇਜ ਟੈਂਕ ਗਰਮ ਪਾਣੀ ਨੂੰ ਸੁਰੱਖਿਅਤ ਰੱਖਦਾ ਹੈ, ਜਿਸ ਵਿੱਚ PUF ਇੰਸੂਲੇਸ਼ਨ ਹੁੰਦੀ ਹੈ ਜੋ ਪਾਣੀ ਨੂੰ ਲੰਬੇ ਸਮੇਂ ਤੱਕ ਗਰਮ ਰੱਖਦੀ ਹੈ। ਇਸ ਨਾਲ ਬਿਜਲੀ ਜਾਂ ਗੈਸ ਦੀ ਖਪਤ ਬਹੁਤ ਘੱਟ ਹੁੰਦੀ ਹੈ। ਇਹ ਕਿਸੇ ਕਿਸਮ ਦਾ ਪ੍ਰਦੂਸ਼ਣ ਨਹੀਂ ਕਰਦੀ ਅਤੇ ਵਾਤਾਵਰਨ ਲਈ ਬਹੁਤ ਹੀ ਲਾਹੇਵੰਦ ਹੈ। ਇਸ ਦੀ ਵਰਤੋਂ ਘਰਾਂ, ਹੋਟਲਾਂ ਅਤੇ ਹਸਪਤਾਲਾਂ ਵਿੱਚ ਹੁੰਦੀ ਹੈ। ਸੋਲਰ ਪਾਵਰਡ ਪੰਪ, ਸੋਲਰ ਪਾਵਰਡ ਪੰਪ ਇੱਕ ਅਜਿਹੀ ਤਕਨੀਕ ਹੈ ਜੋ ਪਾਣੀ ਖਿੱਚਣ ਲਈ ਸੂਰਜ ਦੀ ਰੋਸ਼ਨੀ ਤੋਂ ਊਰਜਾ ਦੀ ਵਰਤੋਂ ਕਰਦੀ ਹੈ। ਇਸ ਦੇ ਮੁੱਖ ਹਿੱਸੇ ਸੋਲਰ ਪੈਨਲ, ਕੰਟਰੋਲਰ ਅਤੇ ਪੰਪ ਮੋਟਰ ਹਨ। ਇਹ ਖੇਤੀ ਅਤੇ ਸਿੰਚਾਈ ਲਈ ਡੀਜ਼ਲ ਜਾਂ ਬਿਜਲੀ ਦਾ ਇੱਕ ਵਧੀਆ ਅਤੇ ਸਾਫ਼ ਵਿਕਲਪ ਹੈ। ਇਹ ਸੂਰਜ ਦੀ ਰੋਸ਼ਨੀ ਦੁਆਰਾ ਸੰਚਾਲਿਤ ਹੁੰਦਾ ਹੈ ਅਤੇ ਬਿਜਲੀ ਅਤੇ ਡੀਜ਼ਲ ਦੀ ਲਾਗਤ ਨੂੰ ਖਤਮ ਕਰਦਾ ਹੈ। ਕੋਈ ਧੂੰਆਂ ਜਾਂ ਪ੍ਰਦੂਸ਼ਣ ਨਹੀਂ ਕਰਦਾ ਅਤੇ ਵਾਤਾਵਰਨ ਲਈ ਬਹੁਤ ਵਧੀਆ ਹੈ। ਸਰਕਾਰ ਨੇ ਖਾਸ ਤੌਰ 'ਤੇ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਆਰਥਿਕ ਅਤੇ ਊਰਜਾ ਦੇ ਖੇਤਰ ਵਿੱਚ ਮਜ਼ਬੂਤ ਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨਾਮ ਹੈ ਪ੍ਰਧਾਨ ਮੰਤਰੀ ਕੁਸਮ ਯੋਜਨਾ, ਅਰਥਾਤ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਥਾਨ ਮਹਾਅਭਿਆਨ। PM ਕੁਸਮ ਯੋਜਨਾ ਕਿਸਾਨਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਅਤੇ ਸਿੰਚਾਈ ਦੀ ਸਹੂਲਤ ਦੇਣ ਲਈ ਕੇਂਦਰ ਸਰਕਾਰ ਦੀ ਇੱਕ ਵੱਡੀ ਪਹਿਲ ਹੈ। ਇਸ ਯੋਜਨਾ ਦੇ ਤਹਿਤ ਸੋਲਰ ਪਲਾਂਟ ਅਤੇ ਸੋਲਰ ਪੰਪ ਲਗਾਉਣ ਲਈ ਕਾਫ਼ੀ ਸਾਰੀਆਂ ਸਬਸਿਡੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਯੋਜਨਾ ਇਸ ਪ੍ਰਕਾਰ ਹੈ, ਯੋਜਨਾ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਭਾਗ ਏ, ਭਾਗ ਬੀ, ਭਾਗ ਸੀ। ਭਾਗ ਏ, ਬੰਜਰ ਜਾਂ ਖੇਤੀਬਾੜੀ ਜ਼ਮੀਨ 'ਤੇ 500 ਕਿਲੋਵਾਟ ਤੋਂ 2 ਮੈਗਾਵਾਟ ਤੱਕ ਦੇ ਸੂਰਜੀ ਪਲਾਂਟ ਸਥਾਪਿਤ ਕਰਨਾ। ਇਸ ਬਿਜਲੀ ਨੂੰ ਬਿਜਲੀ ਕੰਪਨੀਆਂ ਇੱਕ ਨਿਸ਼ਚਿਤ ਦਰ 'ਤੇ ਖਰੀਦਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਬੈਠੇ ਬਿਠਾਏ ਸਾਲਾਨਾ ਕਿਰਾਇਆ ਆਮਦਨ ਪ੍ਰਾਪਤ ਹੁੰਦੀ ਹੈ। ਭਾਗ ਬੀ, ਸਟੈਂਡ

0: ਸੋਲਰ ਪੈਨਲ ਨਾਲ ਜੋੜਿਆ ਜਾਂਦਾ ਹੈ। ਕਿਸਾਨ ਦਿਨ ਵੇਲੇ ਸੋਲਰ ਬਿਜਲੀ ਨਾਲ ਸਿੰਚਾਈ ਕਰਦੇ ਹਨ ਅਤੇ ਬਚੀ ਹੋਈ ਬਿਜਲੀ ਗ੍ਰਿਡ ਨੂੰ ਵਾਪਸ ਵੇਚ ਕੇ ਪੈਸੇ ਕਮਾਉਂਦੇ ਹਨ। ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦਾ ਕਿਸਾਨਾਂ ਲਈ ਬਹੁਤ ਮਹੱਤਵ ਹੈ। ਕਿਸਾਨ ਡੀਜ਼ਲ ਮੁਕਤ ਖੇਤੀ ਕਰਕੇ ਖੇਤੀ ਵਿੱਚ ਡੀਜ਼ਲ ਦਾ ਖਰਚਾ ਖਤਮ ਹੋਣ ਨਾਲ ਫਸਲ ਦੀ ਲਾਗਤ ਘਟਦੀ ਹੈ। ਕਿਸਾਨ ਹੁਣ ਸਿਰਫ ਫਸਲ ਹੀ ਨਹੀਂ ਬਿਜਲੀ ਪੈਦਾ ਕਰਕੇ ਵੀ ਕਮਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਆਮ ਨਾਗਰਿਕਾਂ ਨੂੰ ਬਿਜਲੀ ਦੇ ਬਿੱਲਾਂ ਤੋਂ ਮੁਕਤੀ ਦਿਵਾਉਣ ਲਈ ਇੱਕ ਕ੍ਰਾਂਤੀਕਾਰੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨਾਮ ਹੈ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ। ਕੇਂਦਰ ਸਰਕਾਰ ਵੱਲੋਂ 1 ਕਰੋੜ ਘਰਾਂ ਦੀ ਛੱਤਾਂ ਉੱਤੇ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ 1 ਕਰੋੜ ਲੋਕਾਂ ਦੇ ਘਰਾਂ ਦੀ ਛੱਤ 'ਤੇ ਸੋਲਰ ਸਿਸਟਮ ਲਗਾਏ ਜਾ ਰਹੇ ਹਨ। ਇਸ ਨਾਲ ਹਰੇਕ ਪਰਿਵਾਰ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਮੁਹੱਈਆ ਕਰਾਈ ਜਾਏਗੀ। ਸੋਲਰ ਪਲਾਂਟ ਲਗਾਉਣ ਲਈ ਘੱਟ ਵਿਆਜ ਉੱਤੇ ਬੈਂਕ ਕਰਜ਼ੇ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਦੁਆਰਾ ਫਰਵਰੀ 2024 ਵਿੱਚ ਸ਼ੁਰੂ ਕੀਤਾ ਗਿਆ ਸੀ। ਸੌਰ ਊਰਜਾ ਸਿਰਫ ਇੱਕ ਉਦਯੋਗਿਕ ਜਾਂ ਸਰਕਾਰੀ ਵਿਸ਼ਾ ਨਹੀਂ ਹੈ, ਸਗੋਂ ਇਹ ਸਾਡੇ ਵਾਤਾਵਰਣ ਨੂੰ ਬਚਾਉਣ ਦਾ ਇੱਕ ਵਿਅਕਤੀਗਤ ਯਤਨ ਹੈ। ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਅਤੇ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਵਰਗੀਆਂ ਪਹਿਲਕਦਮੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਸੂਰਜ ਦੀ ਸ਼ਕਤੀ ਨਾਲ ਨਾ ਕੇਵਲ ਬਿਜਲੀ ਮੁਫਤ ਪ੍ਰਾਪਤ ਕਰ ਸਕਦੇ ਹਾਂ, ਸਗੋਂ ਆਪਣੇ ਦੇਸ਼ ਦੀ ਆਰਥਿਕਤਾ ਅਤੇ ਖੇਤੀਬਾੜੀ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਵੀ ਲਿਆ ਸਕਦੇ ਹਾਂ। ਇਸ ਦੇ ਨਾਲ ਹੀ ਕੁਦਰਤ ਪੱਖੀ ਪਹੁੰਚ ਲਈ ਇਹ ਜ਼ਰੂਰੀ ਹੈ ਅਜਿਹੇ ਊਰਜਾ ਸਰੋਤ ਵੱਧ ਤੋਂ ਵੱਧ ਵਰਤੇ ਜਾਣ ਅਤੇ ਸਾਨੂੰ ਸਾਰਿਆਂ ਨੂੰ ਆਪਣੀਆਂ ਛੱਤਾਂ ਅਤੇ ਖੇਤਾਂ ਵਿੱਚ ਸੂਰ ਊਰਜਾ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼ ਸੁਥਰਾ ਅਤੇ ਹਰਾ ਭਰਾ ਅਤੇ ਖੁਸ਼ਹਾਲ ਵਾਤਾਵਰਨ ਮਿਲ ਸਕੇ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਮੋਹਿੰਦਰ ਪਾਲ ਦੀ ਵਾਰਤਾ ਸੌਰ ਊਰਜਾ ਅੱਜ ਦੀ ਲੋੜ। ਹੁਣ ਪੇਸ਼ੇ ਲੋਕ ਗੀਤ ਟੱਪੇ, ਆਵਾਜ਼ ਏ ਸਾਡੇ ਅੱਜ ਦੇ ਕਲਾਕਾਰ ਹੰਸ ਰਾਜ ਹੰਸ ਦੀ।

ਲੋਕ ਗੀਤ ਟੱਪੇ ਤੁਸੀਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆ ਸੀ ਕਿ ਅੱਜ ਦੇ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: संकल्प लिया है।
1: मायसेल्फ पीयूष सैनी, माय लवली प्रोफेशन यूनिवर्सिटी का छात्र, आज प्रधानमंत्री श्री नरेंद्र मोदी द्वारा आयोजित नशा मुक्त युवा अभियान का हिस्सा बना, जहां मैंने, मेरे दोस्तों और मेरे प्रिय सहपाठियों ने मिलकर एक संकल्प लिया, नशा मुक्त भारत की। अब हमारी ये जिम्मेदारी है केवल हम खुद नहीं बल्कि अपने आसपास के लोगों और रिश्तेदारों को भी इस मुहिम में जोड़े और एक विकसित भारत की तरफ आगे बढ़े।
0: मोहाली स्थित चंडीगढ़ यूनिवर्सिटी विच विद्यार्थियों ने नशा ना करन अते नशा मुक्त भारत की सिरजना लई नशे विरुद्ध लड़ाई विच दूजियां दी मदद करन दी सहुं चुकी। पंजाब दे राजपाल गुलाब चंद कटारिया ने चंडीगढ़ विखे नौजवानों नाल मिल के इस मुहिम की शुरुआत मौके शमूलियत की। यह खबरां तुसीं आकाशवाणी तो सुन रहे हो। साडा एक्स हैंडल है @AIRRNU जलंधर। राष्ट्रपति द्रौपदी मुर्मू ने अज सवेरे राष्ट्रपति भवन विखे एक समारोह विच प्रेजिडेंट्स बॉडीगार्ड सोल्जर थन दिल्ली 2026 नूं हरी झंडी विखा के रवाना किया। इस मौके मिजोरम के राज्यपाल जनरल वी के सिंह भी मौजूद सन। एक सोशल मीडिया पोस्ट विच राष्ट्रपति ने कहा कि सैनिकां लई दौड़ो सैनिकां नाल दौड़ो दे फलसफे तों प्रेरित सोल्जर थन नागरिकां ते हथियारबंद बलां विचकार संबंधां नूं मजबूत करन लई इक विलखण मंच है। ਇਹ ਸਮਾਗਮ ਦੇਸ਼ ਦੇ ਸੈਨਿਕਾਂ ਦੇ ਸਮਰਪਣ ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਨਾਗਰਿਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਉਨ੍ਹਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕੁਆਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਪਾਕਿਸਤਾਨ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਭਾਰਤ ਦੇ ਫੈਸਲੇ ਦੇ ਵਿਰੋਧ ਵਿਚ ਹਾਲ ਹੀ ਵਿਚ ਇਸਲਾਮਾਬਾਦ ਚ ਇਕ ਕਾਨਫਰੰਸ ਦਾ ਆਯੋਜਨ ਕੀਤਾ ਸੀ। ਇਕ ਨਿਊਜ਼ ਮੈਗਜ਼ੀਨ ਚ ਪ੍ਰਕਾਸ਼ਿਤ ਇਕ ਲੇਖ ਵਿਚ ਸ੍ਰੀ ਕੁਆਤਰਾ ਨੇ ਸਿੰਧੂ ਜਲ ਸੰਧੀ ਦੇ ਮੁੱਦੇ ਤੇ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣ ਲਈ ਇਕ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣਾ ਅਤੇ ਘਰੇਲੂ ਨਾਕਾਮੀਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣਾ ਆਪਣੀ ਅੰਦਰੂਨੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੀ ਪਾਕਿਸਤਾਨ ਦੀ ਨੀਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਖਿਲਾਫ਼ ਤਜਵੀਜ਼ਸ਼ੁਦਾ ਫੌਜੀ ਹਮਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਇਹ ਫੈਸਲਾ ਈਰਾਨ ਅਤੇ ਕੁਝ ਪੱਛਮੀ ਏਸ਼ੀਆਈ ਦੇਸ਼ਾਂ ਦੀ ਬੇਨਤੀ ਤੇ ਗੱਲਬਾਤ ਦਾ ਮੌਕਾ ਦੇਣ ਲਈ ਕੀਤਾ ਗਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਮਝੌਤੇ ਦੀ ਸੰਭਾਵਨਾ ਕਾਰਨ ਹਮਲੇ ਨੂੰ ਮੁਲਤਵੀ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਜਵੀਜ਼ਸ਼ੁਦਾ ਸਮਝੌਤੇ ਵਿਚ ਹੋਰਮੂਸ ਜਲ ਮਾਰਗ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਰੋਕ ਸ਼ਾਮਲ ਹੈ। ਈਰਾਨ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ। ਪਹਿਲਾਂ ਸ੍ਰੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਜਹਾਜ਼ਾਂ ਤੇ ਹਮਲੇ ਬੰਦ ਨਹੀਂ ਕਰਦਾ ਅਤੇ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਤਾਂ ਅਮਰੀਕਾ ਫੌਜੀ ਕਾਰਵਾਈ ਤੇਜ਼ ਕਰੇਗਾ। ਨੌਜਵਾਨ ਮਾਮਲੇ ਦੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿਚ 84ਵੇਂ ਸੰਡੇ ਔਨ ਸਾਈਕਲ ਸਮਾਰੋਹ ਚ ਸ਼ਿਰਕਤ ਕੀਤੀ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਇਸ ਸਮਾਗਮ ਵਿਚ ਵਿਦਿਆਰਥੀਆਂ, ਫਿਟਨੈਸ ਪ੍ਰੇਮੀਆਂ, ਸਾਈਕਲ ਚਾਲਕਾਂ, ਪਰਿਵਾਰਾਂ ਅਤੇ ਨੌਜਵਾਨ NCC ਕੈਡਿਟਾਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਸਮਰਥਨ ਵਿਚ ਹਿੱਸਾ ਲਿਆ। ਭਾਰਤ ਦੀ ਤਨਵੀ ਸ਼ਰਮਾ ਨੇ ਵੀਅਤਨਾਮ ਦੀ ਗੁਇਨ ਥੁਈ ਲਿਨ ਨੂੰ ਫਾਈਨਲ ਚ 21-16 ਨਾਲ ਹਰਾ ਕੇ ਤਾਈਪੀ ਓਪਨ ਸੁਪਰ ਖਿਤਾਬ ਜਿੱਤ ਲਿਆ ਹੈ। ਇਹ ਉਸਦਾ ਪਹਿਲਾ BWF ਵਰਲਡ ਟੂਰ ਖਿਤਾਬ ਹੈ। 17 ਸਾਲਾ ਤਨਵੀ ਤਾਈਵਾਨ ਦੀ ਤਾਈ ਜ਼ੂ ਜ਼ਿੰਗ ਨੂੰ ਪਛਾੜ ਕੇ ਤਾਈਪੀ ਓਪਨ ਬੈਡਮਿੰਟਨ ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਹੈ। ਉਹ 2008 ਵਿਚ ਸਾਇਨਾ ਨਹਿਵਾਲ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ ਹੈ। ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਤਮਗੇ ਜਿੱਤਣ ਦੀ ਮੁਹਿੰਮ ਆਖਰੀ ਦਿਨ ਵਿਚ ਦਾਖਲ ਹੋ ਰਹੀ ਹੈ। ਭਾਰਤ ਨੂੰ ਜੂਡੋ ਅਤੇ ਟਰੈਕ ਸਾਈਕਲਿੰਗ ਰਾਹੀਂ ਤਮਗਿਆਂ ਦੀ ਗਿਣਤੀ ਵਧਾਉਣ ਦਾ ਆਖਰੀ ਮੌਕਾ ਮਿਲੇਗਾ। ਖੇਡਾਂ ਦੇ 10ਵੇਂ ਦਿਨ ਕੱਲ੍ਹ ਭਾਰਤ 4 ਵੱਖ ਵੱਖ ਮੁਕਾਬਲਿਆਂ ਵਿਚ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਨੇ ਸੋਨੇ ਦੇ 13, ਚਾਂਦੀ ਦੇ 17 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 39 ਤਮਗੇ ਜਿੱਤੇ ਨੇ। ਭਾਰਤ ਦੇ ਖਾਤੇ ਵਿਚ ਸਭ ਤੋਂ ਵੱਧ 10 ਤਮਗੇ ਮੁੱਕੇਬਾਜ਼ੀ ਤੋਂ ਆਏ ਨੇ। ਭਾਰਤੀ ਮੁੱਕੇਬਾਜ਼ਾਂ ਨੇ ਸੋਨੇ ਤੇ 7 ਤਮਗੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 3 ਚਾਂਦੀ ਦੇ ਤਮਗੇ ਵੀ ਜਿੱਤੇ ਨੇ। ਗਲਾਸਕੋ ਵਿਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਅਹਿਮਦਾਬਾਦ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਤੇ ਹੋਸਟ ਬੈਟਨ ਸੌਂਪਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਇਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ

ਹਰ ਕੇ ਮੈਂ ਇਹ ਰਹੀਏ ਰਿਹਾ ਕਹਿਣਾ ਮੇਰਾ ਮਨ ਪ੍ਰਿਆ ਤੂੰ ਕੀ ਹਰ ਕੇ ਮੈਂ ਰਹੀਏ ਸ਼ਿਵ ਚਰਨ ਗੁਰੂ ਨੇ ਧਿਆ ਕੇ ਗਈਏ ਨੂੰ ਗੁਰੂ ਕੋ ਸਮਝਾ ਕੇ ਤੂੰ ਸ਼ਿਵ ਚਰਨ ਗੁਰੂ ਨੇ ਧਿਆ ਕੇ ਗਈਏ ਨੂੰ ਗੁਰੂ ਕੋ

ਨਹੀਂ ਚੰਪਕ ਪਾਪੀ ਕਿਉਂ ਕਿਰਪਾ ਕਮਾਵੇ ਕਿਉਂ ਕਿਰਪਾ ਕਮਾਵੇ। ਪ੍ਰੇਮੀ ਸੱਜਣੋ, ਚੰਪਕ ਕੋ ਵਿਦਿਆ ਸ਼ਰਾਪ ਦੇ ਦੇਤੀ ਹੈ ਕਿਉਂਕਿ ਵਿਦਿਆ ਸਤੀ ਥੀ। ਚੰਪਕ ਵਿਦਿਆ ਕੇ ਸ਼ਰਾਪ ਸੇ ਕੋੜੀ ਹੋ ਜਾਤਾ ਹੈ। ਉਧਰ ਵਿਦਿਆ ਆਪਣੇ ਸਵਾਮੀ ਸਰਵਣ ਕੁਮਾਰ ਔਰ ਸਾਸ ਸਸੁਰ ਕੋ ਢੂੰਢਨੇ ਕੇ ਲੀਏ ਵਹਾਂ ਸੇ ਨਿਕਲ ਜਾਤੀ ਹੈ। ਔਰ ਉਧਰ ਸਰਵਣ ਕੁਮਾਰ ਆਪਣੇ ਮਾਤ ਪਿਤਾ ਕੋ ਤੀਰਥ ਕਰਾਤੇ ਕਰਾਤੇ ਲਗਭਗ ਸਾਰੇ ਤੀਰਥ ਕਰਾ ਦੇਤਾ ਹੈ। ਇੱਕ ਅਯੋਧਿਆ